ਮਿਊਜ਼ਿਕ ਕੀ ਨਵਾਰਸਤੇ ਕਾ ਫਨਸਾ ਹੋ ਗਿਆ ਹਰਤ ਹੋ ਕੇ ਫਾਹੁਕੋਲਾ ਨਵਾਰਸਤੇ ਕਾ ਫਸਤੋਲ ਹੋ ਗਿਆ ਹਰਤ ਹੋ ਕੇ ਤੇਰੇਗਾ ਅਮਰੀਕਾ ਕੇ ਅਫਰੀਕਨ ਅਮਰੀਕਨ ਤਰਕੋਲ ਕੇ ਮੀਹ ਗੇ ਮੇਤ ਕੋ ਫਮ ਵੀ ਅਦਿ ਅਮਰੀਕਾ ਕੇ ਸਕਾਫਤ ਵਰ ਬੋਡ ਇੰਗਿਲਾ ਪੇ ਕੇ ਨਿਸਤਿੰ ਮਿਊਜ਼ਿਕ ਕੀ ਜੋਨ ਰਾਈ ਮੀ ਅਫਰੀਕਨ ਅਮਰੀਕਨ ਗੋਸਪੈਲ ਮਿਊਜ਼ਿਕ ਆ ਰਿਦਮ ਐਂਡ ਬਲੂਜ਼ ਅਦਿ ਜੈਜ਼ ਮਿਊਜ਼ਿਕ ਇਕੋ ਲੈਕਿੰਗ ਫੇਦੀ ਮਿਊਜ਼ਿਕ ਏ

0: ਨੋਦੇ ਮੈਗਾਹਰਟਸ ਤੇ ਵੇਹ ਫਮ ਮਿਗੜੀ ਗਲਮ ਨੇ ਕੁਰੀ ਮਿਗੜੀ ਨੇ ਹੀਟ ਟਾਈਮ ਰਿਕੁਐਸਟ ਕੋ ਮੇਦੂ ਹਗੇ ਮਿਗੜੀ ਮੇ ਖਾਸ ਕੋਲਾ ਨੇ ਹਮਗਨ ਮੇ ਗੇਹੁਨ ਤੇਰਿੰ ਗੇਦ ਲੇਵੋਂ ਤਕ ਮੇ ਹਸਬ ਨਨ ਨੋਟ ਕੋ ਫਾ ਬੈਵਰਿੰਗ ਗੇ ਤੇਰਿੰ ਮਲਕਾ ਯਾ ਵਾਕ ਦਾ ਕਾਲਾਨ ਅਸਲਾਮ ਅਲੈਕੁਮ ਮਲਕਾ
1: ਵਾਲੇਕੁਮ ਸਲਾਮ
0: ਕੋ ਮਾ ਕਿਨੇ ਕਿਨੇ ਕੰਤਤਾ
1: ਸੰਗਲੇ
0: ਆਮਾ ਸੰਗਲੀ ਆਦੇ ਮਰੰ ਉਫਾ ਵਰਿੰਗੇ ਕੀ ਕੋਲਾ ਨੇ ਮਿਗੜੀ ਗਾ ಅಣಕ ಅದೇ ಗೋಸ್ಕೋಸತಿ ಅಣ್ಣಿ ಅದೇ ಫಶ ಫಶ ಕುರಿಯ ದಾಣಿ
1: ಅದೋ
0: ಕಿಹಾರ ನಿಮ್ಮಲ್ಲಿ ವೇಣೆ ಹೆಂಗ ಈ ವೇಣಿ ಮೇದಗೆ ಮಸಕ್ಕೆ ಓ ವಿಸ್ಸಾರ ದೋಫು ದೇವರಕ ಅಸ್ಲು ಎಸ್ ದಾಣಿ ಮೀಹತಿ ನುಣಿಕೊಮ್ಮೆತಿ ಸಳಿವಾಣು ಜವಾಬ್ ಓಕೆ ಮಲಕ ಹಿಂಗ ಲವೇ ಆಡುವ ಹಾಲಂದು ಕೊಲ್ಲವೇಸ್ತೇವೆ ಶುಕ್ರಿಯಾ ಉಫಾರ ದುಹಾ.